0: ਸੈਂਟਰ ਡਿਗਰੀ ਕਾਲਜ ਹਾਲਾਣੀ ਰੋਡ ਮੇਰਾਪੁਰ
1: ਰਾਬਤੇ ਲਾਏ ਹਾਕਿਮ ਅਲੀ ਜਿਸਕਾਣੀ
2: 03013992836
3: मेहराबपुर के हो तो आवाज भी मेहराबपुर की है। सुनते रहो जी एफ एम 94।

0: ਡਿਸ ਡਿਗਰੀ ਕਾਲਜ ਹਾਲਾਣੀ ਰੋਡ ਮੇਰਾਪੁਰ
1: ਰਾਬਤੇ ਲਾਏ ਹਾਕਿਮ ਅਲੀ
2: 836
3: अपना शहर अपना घर मेहराबपुर और मेहराबपुर की आवाज GAFM 94